ਤੁਮ ਤੁੰਗੂ ਬਿਸ਼ਵਾਲਨਾ ਸ਼ੁਲਗਨੇ ਹਨ ਅਰਤੇਰਮ ਬਲਬਲਾ ਮਿਨੀ ਸ਼ੁਲਗਿਨ ਨਰਨ ਛੁਨ ਹਾਲਿਆਂ ਤੋਲਾਲ ਗੀ ਜੀਬਿਸ਼ਚੇ ਸ਼ੀਭਨਵਾਂ ਜਿਨਸ਼ਨਬੋ ਤਰੂਤਰੋ ਥੇਸ਼ਾਨ ਸੁਤਕਲੀਨਗਨ ਤਾ ਹਰਾਜੇ ᱡᱟᱝᱜᱮᱱᱤ ᱵᱟᱛᱠᱟᱱ ᱵᱮᱜᱟᱛ ᱩᱵᱨᱤᱱ ᱚᱞᱥᱤᱜᱟᱱ ᱪᱮᱦᱮᱨᱤᱱ ᱱᱤᱡᱞᱚᱛ ᱟᱢᱜᱚᱞᱚᱝᱜᱩᱭ ᱥᱚᱜᱟ ᱟᱵᱟ ᱫᱮᱞᱫᱤ ᱵᱟᱞᱵᱚᱞ ᱟᱛᱞ ᱵᱤᱨᱛᱟᱱ ᱟᱵᱟ ᱢᱚᱢᱚᱜᱚᱱ ᱦᱩᱱᱫᱞᱟ ᱥᱚᱥᱮᱱ ᱡᱟᱝᱜᱮᱱᱟ ᱩᱫᱨ ᱛᱚᱛᱚᱢ ᱩᱵᱨᱤᱱ ᱵᱩᱭᱟᱱ ᱥᱮᱦᱤᱱ ᱥᱤᱱᱡᱤ ᱡᱩᱥᱱᱟ ᱢᱚᱭᱟᱱ ᱥᱟᱨᱟᱱ ᱥᱚᱜᱟ ᱫᱮᱵᱞ ᱯᱟᱥ ᱭᱟᱢᱨ ᱪᱚᱵᱞᱚᱝ ᱵᱮᱜᱢᱟᱜᱫ ᱜᱚᱭᱟᱜᱤᱡᱮ ᱥᱩᱢᱤᱭᱚᱨ ᱦᱟᱨᱛᱩᱢᱤᱜᱤ ᱦᱚᱨᱩᱱᱫᱟᱨᱟᱱ ᱫᱷᱩᱞᱦᱤᱡ ᱵᱮᱜᱟᱫ ᱦᱟᱭᱨ ᱱᱩᱫᱟᱱ ᱦᱩᱢᱚᱦᱚᱱ ᱡᱩᱞᱜᱚ ᱛᱷᱱᱟ ᱛᱤᱢᱤ ᱦᱟᱭᱨ ᱥᱟᱜᱣᱟ ᱥᱚᱝᱮ ᱱᱩᱫᱤᱜᱤᱱ